ਜਿੱਥੇ ਮੁੰਡਾ ਜਾਵੇ ਮੈਂ ਕੇ ਰਾਤ ਜਿਵੇਂ ਗਰਮੀ ਚ ਆਗਰਾ ਸਲਾਈਡ ਕਰਾਂ ਟ੍ਰੀਚ ਫੋਰ ਦਾ ਪਾੜੀ ਗੱਡੀ ਕਾਲੀ ਹੈਗੀ ਟ੍ਰੈਪ ਠਾ ਜਿੱਥੇ ਜਾ ਕੇ ਲੱਭਣਾ ਹੈ ਲੱਭਣਾ ਨੀ ਤੈਨੂੰ ਸਾਡੇ ਨਾਲ ਦਾ ਇਹ ਮੁੰਡੇ ਕਾਹਨੂੰ ਕਰਦੇ ਨੇ ਫਲੈਕਸ ਕਾਹਨੂੰ ਕਰਦੇ ਮੁਕਾਬਲਾ

0: ਕੱਢ ਲਵੇ ਦਿਲ ਮੁੰਡਿਆਂ ਦੇ ਸੋਹਣੀ ਕਰ ਦੇਣੀ ਆਸਰਾ ਦੱਸਦੇ ਨੇ ਯਾਰ ਤੇਰੇ ਸਾਨੂੰ ਤੇਰਾ ਸਾਰਿਆਂ ਨਾਲ ਰਾਬਤਾ ਖੇਡਣਾ ਹੈ ਖੇਡ ਨਾਲ ਸਾਡੇ ਥੋੜਾ ਛੱਡ ਕੇ ਨੀ ਫਾਸਲਾ ਫਾਸਲਾ ਥੋੜਾ ਸਾ ਤੋ ਰਾਜ ਰੱਖ ਰੱਖ ਥੋੜਾ ਫਾਸਲਾ ਥੋੜਾ ਸਾ ਤੋ ਰਾਜ ਰੱਖ ਰੱਖ ਥੋੜਾ ਫਾਸਲਾ ਥੋੜਾ ਸਾ ਤੋ ਰਾਜ ਰੱਖ ਰੱਖ ਥੋੜਾ ਫਾਸਲਾ ਨੰਬਰ ਤੇਰਾ ਪਾਸਤਾ ਥੋੜਾ ਸਾ ਤੋ ਰਾਜ ਰੱਖ ਰੱਖ ਥੋੜਾ ਫਾਸਲਾ
1: You're listening to City FM 89.